ਘਰ ਠਹਿਰੀ ਗਿਆ। ਲੈ ਕੇ ਬੋ ਜੈਸਾ ਬੋ ਚਾੜਾ ਤੇ ਅਟਰੀ ਗਿਆ। ਪਾਪ ਪੌਨੇ ਕੀ ਬਾਂਧ ਗਠਰੀ ਗਿਆ। ਲੈ ਕੇ ਬੋ ਜੈਸਾ ਬੋ ਚਾੜਾ ਤੇ ਅਟਰੀ ਗਿਆ।